ਮਿੰਟੂ ਤੇ ਵਲੈਤ ਤੁਰ ਜਾਂਦੀ ਹੈ ਜ਼ਬਰਦਸਤ ਬੀਬੀ ਨੇ ਆਰਜੇ ਸਿਮਰਨ ਕੇ ਸਾਥ ਹਾਂਜੀ ਮੈਂ ਕਹਿੰਦੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਆਪਕੇ ਸਾਥ ਤੋਂ ਮਨੂ ਵਲੈਤ ਤੁਰ ਜਾਂਦੀ ਹੈ ਇਸਸੇ ਹਮਕੋ ਕਿਆ ਸਿੱਖਿਆ ਮਿਲਦੀ ਹੈ ਸਿੱਖਿਆ ਇਹ ਮਿਲਦੀ ਹੈ ਕਿ ਜਾਣੇ ਵਾਲੇ ਕੋ ਕੋਈ ਨਹੀਂ ਰੋਕ ਸਕਦਾ ਜਿਸਨੇ ਆਪਣਾ ਮਨ ਬਣਾ ਲਿਆ ਬੇਟੇ ਵੋ ਚਲਾ ਜਾਏਗਾ ਔਰ ਆਪਕੋ